नृत्यम जो सौचुकन वाले विच के जी अरुण राज आधव अर्जुन एन आनंद सेलवी एस कीर्तना थे डॉक्टर टी के प्रभु शामिल सन। सौचुक समारोह विच राहुल गांधी अते तमिल फिल्म सनत दिया कई शख्सियता मौजूद सन। श्री विजय ने कांग्रेस सीपीआई सीपीआईएम वीसीके अते आईयूएमएल दी हमायत नाल 234 मैंबरी सभा विच 120 चुने हुए विधायकां दी हमायत प्राप्त की थी। प्रधानमंत्री नरेंद्र मोदी ने अज तिरुसी जोसफ विजय नू तमिलनाडु दे मुख्यमंत्री वजो सौचक कटते बधाई दिती है। एक सोशल मीडिया पोस्ट विच श्री मोदी ने कहा कि केंद्र सरकार लोकां दे जीवन नू बेहतर बनाउण लई तमिलनाडु सरकार नाल काम करती रहेगी। उन्हां श्री विजय दे आउण वाले कार्यकाल लई शुभकामनावां दित्तियां। आसाम विच सीनियर नेता डॉक्टर हिमंत बिस्व शर्मा नू भाजपा विधायक दल दे नाल नाल एनडीए विधायक दल दा नेता चुनिया गया। अज सवेरे गुवाहाटी विच हुई भाजपा विधायक दल की मीटिंग विच रणजीत कुमार दास विश्वजीत डिमरी अजंता नियोग राजदीप राय अशोक सिंगल पीयूष हजारिका समेत कुल 8 भाजपा विधायकों ने विधायक दल के नेता वजो डॉक्टर हिमंत बिस्व शर्मा के नाम की तजवीज रखी। इस तजवीज नू बाद विच हाजर होर विधायकों ने हमायत दी। इस तो बाद 10 एजीपी विधायकों ते बीपीएफ विधायकों की मौजूदगी विच एजीपी नेता अतुल बोरा ते बीपीएफ नेता रिहोन डेमरी ने एनडीए दे नेता दे तौर ते डॉक्टर हिमंत बिस्व शर्मा दा नां दी तजवीज कीती। इन्हां तजवीजां दे बाद भाजपा दे केंद्रीय निगरान जगत प्रकाश नड्डा ने रस्मी तौर ते डॉक्टर हिमंत बिस्व शर्मा नूं भाजपा ते एनडीए दा नेता ऐलानिया। राष्ट्रपति द्रौपदी मुर्मू ने एन रंगासामी नूं पुडुचेरी दा मुख्यमंत्री नियुक्त कीता है। नियुक्ति तो बाद उपराज्यपाल के कैलाश नाथन ने श्री रंगासामी नूं केंद्र शासित प्रदेश विच नवी सरकार बनाउण लई सद्दा दित्ता। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਐਂਡ ਐਲ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿਚ ਕੰਮ ਕਰਦੇ ਆਊਟਸੋਰਸ ਕੰਟਰੈਕਟ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਵਿਰੁੱਧ ਇਕ ਮਜ਼ਬੂਤ ਵਿਧੀ ਨੂੰ ਯਕੀਨੀ ਬਣਾਉਣਾ। ਇਨ੍ਹਾਂ ਉਪਾਵਾਂ ਨਾਲ ਠੇਕੇ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਤਨਖਾਹਾਂ ਦੀ ਅਦਾਇਗੀ ਚ ਦੇਰੀ ਅਤੇ ਕਾਨੂੰਨੀ ਤੌਰ ਤੇ ਅਦਾਇਗੀ ਵਾਲੀ ਰਕਮ ਦੇ ਭੁਗਤਾਨ ਚ ਗਲਤੀ ਘੱਟ ਹੋ ਸਕੇਗੀ। ਦਿਸ਼ਾ ਨਿਰਦੇਸ਼ਾਂ ਵਿਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਯੋਗਦਾਨਾਂ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਸ਼ਾਮਿਲ ਨੇ। ਦਿਹਾੜੀ ਦੀ ਤਨਖਾਹਾਂ ਦਾ ਭੁਗਤਾਨ ਸ਼ਿਫਟ ਦੇ ਅੰਤ ਤੱਕ, ਹਫ਼ਤਾਵਾਰੀ ਛੁੱਟੀ ਤੋਂ ਪਹਿਲਾਂ ਹਫ਼ਤਾਵਾਰੀ ਤਨਖਾਹ, ਪੰਦਰਵਾੜੇ ਦੇ ਅੰਤ ਤੋਂ 2 ਦਿਨ ਦੇ ਅੰਦਰ ਪੰਦਰਵਾੜੇ ਦੀ ਤਨਖਾਹ ਅਤੇ ਅਗਲੇ ਮਹੀਨੇ ਦੇ 7 ਦਿਨਾਂ ਦੇ ਅੰਦਰ ਮਾਸਿਕ ਤਨਖਾਹ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮੰਤਰਾਲੇ ਨੇ ਕਿਹਾ ਕਿ ਹਫ਼ਤਾ ਭਰ ਚੱਲਣ ਵਾਲਾ ਇਹ ਕੈਂਪ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਾਉਣ, ਸ਼ਬਦਾਵਲੀ ਨਿਰਮਾਣ, ਅਸਲ ਜੀਵਨ ਗੱਲਬਾਤ ਅਤੇ ਸਭਿਆਚਾਰਕ ਸਮਝ ਤੇ ਕੇਂਦਰਿਤ ਰਾਬਤੇ ਵਾਲੀਆਂ ਗਤੀਵਿਧੀਆਂ ਰਾਹੀਂ ਵੱਖ ਵੱਖ ਭਾਰਤੀ ਭਾਸ਼ਾਵਾਂ ਵਿਚ ਬੁਨਿਆਦੀ ਸੰਚਾਰ ਹੁਨਰ ਸਿੱਖਣ ਦਾ ਇਕ ਦਿਲਚਸਪ ਮੌਕਾ ਪ੍ਰਦਾਨ ਕਰੇਗਾ। ਮੰਤਰਾਲੇ ਨੇ ਵੀ ਕਿਹਾ ਕਿ ਇਸ ਸਾਲ ਪਹਿਲਕਦਮੀ ਭਾਰਤੀ ਸੰਕੇਤ ਭਾਸ਼ਾ ISL ਨੂੰ ਵਿਸ਼ੇਸ਼ ਤੌਰ ਤੇ ਪੇਸ਼ ਕਰਦੀ ਹੈ, ਜੋ ਰਾਸ਼ਟਰੀ ਸਿੱਖਿਆ ਨੀਤੀ 2020 ਮੁਤਾਬਕ ਸਮਾਵੇਸ਼ੀ ਅਤੇ ਬਰਾਬਰ ਵਾਲੀ ਸਿੱਖਿਆ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਏ। ਖੇਡਾਂ ਵਿਚ ਆਈ ਪੀ ਐਲ ਕ੍ਰਿਕਟ ਵਿਚ ਅੱਜ ਪਲੇ ਆਫ ਕੁਆਲੀਫਾਈ ਮੈਚ ਹੋਣਗੇ। ਦਿਨ ਦੇ ਪਹਿਲੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿਚ ਦੁਪਹਿਰ ਬਾਅਦ 3:30 ਵਜੇ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਦਿਨ ਦੇ ਇਕ ਹੋਰ ਮੁਕਾਬਲੇ ਵਿਚ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਅੱਜ ਸ਼ਾਮ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿਚ ਮੁੰਬਈ ਇੰਡੀਅਨਸ ਨਾਲ ਸ਼ਾਮ 7:30 ਵਜੇ ਹੋਏਗਾ। ਤੀਰਅੰਦਾਜ਼ੀ ਵਿਚ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਕੁਮਕੁਮ ਮੋਹੋੜ ਦੀ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸ਼ਾਂਘਾਈ ਵਿਚ ਤੀਰਅੰਦਾਜ਼ ਵਿਸ਼ਵ ਕੱਪ ਪੜਾਅ 2 ਵਿਚ ਮੇਜ਼ਬਾਨ ਚੀਨ ਨੂੰ ਸ਼ੂਟ ਆਫ ਵਿਚ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸ੍ਰੀ ਮੋਦੀ ਨੇ ਅੱਜ ਸਵੇਰੇ ਬੰਗਲੁਰੂ ਵਿਚ ਆਰਟ ਆਫ ਲਿਵਿੰਗ ਦੇ 45ਵੇਂ ਵਰੇਗੰਢ ਸਮਾਰੋਹ ਵਿਚ ਹਿੱਸਾ ਲਿਆ। ਤਾਮਿਲਨਾਡੁ ਵਿਚ ਸਲਿਮਾ ਵੇਤਰੀ ਕੜਗਮ ਦੇ ਸੰਸਥਾਪਕ ਸੀ ਜੋਸਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਸਾਮ ਚ ਸੀਨੀਅਰ ਬੀਜੇਪੀ ਨੇਤਾ ਡਾ ਹਿਮੰਤ ਬਿਸਵ ਸ਼ਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨੇਤਾ ਨਾਲ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿਚ ਭਾਰਤੀ ਭਾਸ਼ਾ ਸਬਰ ਕੈਂਪ 2026 ਕਰਾਏਗਾ। ਤੀਰਅੰਦਾਜ਼ੀ ਵਿਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਸ਼ਾਂਘਾਈ ਵਿਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2